0: Listen and watch.
1: Listen and watch.
0: Live entertainment show.
1: Entertainment show.
0: With Ajmal Khan Shobhi. On every Monday and Tuesday at 1 a.m. to 3 a.m. Only on FM 100 Pakistan.
1: FM 100 Pakistan.
2: ਜੀ ਜਨਾਬ ਮੇਰੇ ਯਾਰਾ ਮੈਨੂੰ ਆਪਣੀ ਕਰ ਲੈ ਮੇਰੇ ਯਾਰਾ ਮੈਨੂੰ ਆਪਣੀ ਕਰ ਲੈ ਬਿਲਕੁਲ ਜਨਾਬ ਔਰ ਰਾਹਤ ਫਤਿਹ ਅਲੀ ਖਾਨ ਸਾਹਿਬ ਕੀ ਬਾਤ ਮੈਂ ਇਹ ਟ੍ਰੈਕ ਬਹੁਤ ਦਿਨੋਂ ਕੇ ਬਾਅਦ ਮੈਨੇ ਪਲੇ ਕੀਆ ਬਹੁਤ ਪਹਿਲੇ ਪਲੇ ਕੀਆ ਥਾ ਅੱਜ ਸੋਚਿਆ ਕਿ ਪਹਿਲਾ ਟ੍ਰੈਕ ਅੱਜ ਇਹੀ ਪਲੇ ਕਰਤੇ ਹੈ ਤਾਂ ਕਿ ਭੂਲ ਨਾ ਜਾਏ ਮਗਰ ਗਾਣਾ ਅੱਛਾ ਥਾ ਔਰ ਆਪਣੇ ਸੁਣਾ ਵੀ ਹੋਗਾ ਪਲੇ ਹੋਤਾ ਰਹਤਾ ਅਮੂਮਨ ਔਰ ਬੈਕ ਟੂ ਬੈਕ ਮਿਊਜ਼ਿਕ ਵੀ ਹੋਤਾ ਰਹਤਾ ਪਲੇ ਔਰ ਆਪਣੇ ਸੁਣਾ ਵੀ ਹੋਗਾ ਖੈਰ ਬਹਰਹਾਲ ਆਪਕੋ ਕੈਸਾ ਲਗਾ ਜ਼ਰੂਰ ਬਤਾਈਏਗਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਔਰ ਸਿਰਫ ਇੱਕ ਮਿਕਸ ਮਿਊਜ਼ਿਕ ਮੈਂ غیر فلمی ہوگا اور فلمی نہیں ہوگا اس میں سبھی شامل ہوتا ہے اور امید ہے کہ آپ سب بھی تھوڑا سا وقت نکال کر ہمارے ساتھ ضرور انجوائے کریں گے بیٹھیں گے اور وقت کہتے ہیں تھوڑا سا بھی ہو مختصر سا وقت بھی ہو اگر ساتھ بیٹھ کر اچھا گزر جائے تو وہ بھی بہت ہے بجائے گھنٹوں یا دنوں کے ساتھ گزارنے کے اگر آپ نے تھوڑا سا وقت بھی اچھا اور ساتھ گزار لیا اور اچھا گزار لیا ہنس کھیل کے گزار لیا تو وقت وہ یقیناً ایک قیمتی وقت بن جاتا ہے قیمتی لمحات بن جاتے ہیں اس طرح